ਕੁਛ ਮੱਠ ਹੈ, ਕੁਛ ਬੜ ਹੈ। ਪਰ ਕਈ ਵਾਰ ਹਮੇਂ ਦੂਜੇ ਦਬਾਵਾਂ ਦੀ ਜਾਂ ਡੋਰਾਂ ਕਾ ਗਲਤ ਫੈਸਲੇ ਲਈ ਤੇ ਪਛਤਾਵੀ। ਇਹਨੇ ਦੇ ਆਤਮ ਸਨਮਾਨ ਤੋਂ ਸਹੀ ਸੋਚ ਬੜੀ ਜ਼ਰੂਰੀ ਹੋ। ਆਤਮ ਸਨਮਾਨ ਨੂੰ ਮਤਲਬ ਆ ਆਪਣੀ ਕਦਰ ਕਰਨੇ, ਆਪਣੀ ਭਾਵਨਾ ਤੋਂ ਮੁੱਲੇ ਸਮਝਣੋ, ਤੋਂ ਤਿਨਾਂ ਲਈ ਮਹੱਤਵ ਦੇਣੋ। ਜਿਵੇਂ ਆਦਮੀ ਆਪਣੋ ਸਨਮਾਨ ਕਰਾਂ ਤਾਂ ਸੌ ਕਿਵੇਂ ਵੀ ਗਲਤ ਗੱਲ ਨਹੀਂ ਜੁਕਦਾ, ਗਲਤ ਗੱਲ ਸੁਣਦਾ ਨਹੀਂ। ਮਤਲਬ ਅਗਰ ਕੋਈ ਹਮਾਂ ਗਲਤ ਰਸਤੇ ਗਏ ਹਾਂਡਣਾ ਲੈ ਮਜ਼ਬੂਰ ਕਰਾਂ ਤਾਂ ਹਮੇ ਨਹੀਂ ਕਰਨੇ ਇਮਤਦਾਈ ਤਾਂ ਜੋ ਹੀ ਆਪਣੋ ਆਦਰ ਸਨਮਾਨ ਆ। ਜੀਵਨੇ ਹਰ ਮੋੜਾਂ ਦੇ ਹਮਾਂ ਫੈਸਲੇ ਲੈਣੇ ਪੜਾ, ਕਿਵੇਂ ਪੇਸ਼ ਚੁਣਨਾ ਲੈ, ਕਿਵੇਂ ਰਿਸ਼ਤੇ ਹੋ ਤਾਂ ਕਿਵੇਂ ਗਲਤ ਸਹੀ ਵਿਚਾਰ ਦੇ। ਇੱਕ ਸਹੀ ਫੈਸਲਾ ਹਮਾਂ ਸਫਲਤਾ ਤੋਂ ਖੁਸ਼ੀ ਤਰਫ ਲੈ ਨੀਆਂ, ਬਲਕਿ ਇੱਕ ਗਲਤ ਫੈਸਲਾ ਹਮਾਂ ਮੁਸੀਬਤਾਂ ਦੇ ਪਾ। ਤਾਂ ਜੀ ਸ਼ਰੋਤਾਓ, ਥਾਰੇ ਬੋਲੋ ਕਿ ਜੋ ਤਾਂ ਆਉਂਦਾ ਹੈਗੇ ਸ਼ੁਰੂ ਹੋਏ ਤਾਂ ਐਵੇਂ ਪਹਿਲੇ ਇੱਕ ਸੁਣੀ ਇੱਕ ਬੜੀਆ ਜੋ ਲੋਕ ਗੀਤ।

ਸੜਕ ਪਰਯੋਜਨਾ ਬਣਦੇ ਲੱਗੇ ਨੇ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਰਾਜ੍ਯ ਪਥ ਪਰਿਵਹਨ ਨਿਗਮ ਚਾਲਕ ਤੋਂ ਪਰਿਚਾਲਕਾ ਕਾ ਏਕੀ ਬੇਰੇ ਤੋਂ ਆਪਣੀ ਪ੍ਰਸਤਾਵਿਤ ਹੜਤਾਲ ਵਾਪਿਸ ਲੈਣ ਲੈ ਬੋਲੋ ਆ। ਅੱਜ ਸ਼ਿਮਲਾ ਦੇ ਪੱਤਰਕਾਰਾਂ ਸਾਥੀ ਬਾਤਚੀਤ ਦੇ ਤੀਨੇ ਬੋਲੋ ਕਿ ਰਾਜ੍ਯ ਦੇ ਰੋਜ਼ ਹਜ਼ਾਰੋਂ ਲੋਕ ਪਰਿਵਹਨ ਨਿਗਮ ਬੱਸਾਂ ਦੀ ਯਾਤਰਾ ਕਰਾਂ ਤੋਂ ਇਹਦੇ ਆਉਣ ਡੇਣ ਲੈ ਬੱਸੇ ਇਲਾਵਾ ਕੋਈ ਦੂਜਾ ਰਸਤਾ ਨਹੀਂ ਆ। ਅਗਨੀਹੋਤਰੀ ਬੋਲੋ ਕਿ ਇਹਨੇ ਦੇ ਚੱਕਾ ਜਾਮ ਕਰਨ ਨੂੰ ਬਿਲਕੁਲ ਸਹੀ ਨਹੀਂ ਆ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖ ਨੌਜਵਾਨਾਂ ਲਈ ਪ੍ਰਦੇਸ਼ ਵਾਲੇ ਨਸ਼ਾ ਮੁਕਤ ਬਣਾਉਣ ਦਿਸ਼ਾ ਦੇ ਆਪਣੋ ਯੋਗਦਾਨ ਦੇਣ ਲੈ ਬੋਲੋ ਆ। ਤਿੰਨੇ ਸ਼ਿਮਲੇ ਰਿਜ ਮੈਦਾਨਾਂ ਦੇ ਅੰਤਰਰਾਸ਼ਟਰੀ ਪ੍ਰੋ ਬੋਕਸਿੰਗ ਚੈਂਪੀਅਨਸ਼ਿਪ ਖਤਮ ਹੋਣੇ ਗਏ ਬੋਲੋ। ਇਤੋਂ ਆਯੋਜਨ ਪੂਰਵ ਮੁੱਖ ਮੰਤਰੀ ਸਵਰਗੀ ਵੀਰਭਦਰ ਸਿੰਘ ਜਨਮਦਿਨ ਗਾਏ ਕਿ ਜੋ ਪ੍ਰਤੀਯੋਗਿਤਾ ਹਿੱਸ ਪੇੜਾ ਤਾਈਂ ਚੱਲੇ। ਪ੍ਰਦੇਸ਼ ਦੇ 28 ਜੂਨ ਲਈ ਪਲਸ ਪੋਲੀਓ ਅਭਿਆਨ ਮੁਤਾਬਿਕ 5 ਵਰਸ਼ ਉਮਰੇ ਛੋਟੂ ਲੈ ਪੋਲੀਓ ਖੁਰਾਕ ਪਿਆਉਣੀ। ਸਵਾਸਥ ਸਚਿਵ ਐਮ ਸੁਧਾ ਦੇਵੀ ਹਿੱਤ ਸ਼ਿਮਲਾ ਦੇ ਇਹ ਅਭਿਆਨ ਤਿਆਰੀ ਰੀ ਕਿ ਤੁਸੀਂ ਇਹਤਾਂ ਲੈ ਸਫਲ ਬਣਾਉਣ ਲਈ ਅਲੱਗ ਅਲੱਗ ਵਿਭਾਗਾਂ ਕਾ ਆਹਵਾਨ ਕੀਓ ਆ। ਵਿਭਾਗ ਅਨੁਸਾਰ ਅਭਿਆਨ ਲੈ ਜ਼ਰੂਰੀ ਪੋਲੀਓ ਵੈਕਸੀਨ ਪ੍ਰਦੇਸ਼ ਸਭ ਜ਼ਿਲ੍ਹੇ ਦੇ ਰੀ ਪਹੁੰਚਾਵੇ। ਤਾਂ ਜੀ ਜੋ ਤੇ ਖਬਰ ਸਾਰ ਤਾਂ ਦੇਖੇ ਸ਼ਰੋਤਾਓ 19ਵੇਂ ਸਵਤੰਤਰਤਾ ਦਿਵਸ ਹੈਗਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਰਕਸ਼ਾ ਪ੍ਰੌਦਯੋਗਿਕੀ ਤਕਨੀਕੀ ਮਤਲਬ ਊਰਜਾ ਅੰਤਰਿਕਸ਼ ਤੋਂ ਹੀ ਵਿਨਿਰਮਾਣ ਖੇਤਰਾਂ ਦੇ ਉਹ ਨੇ ਭਾਰਤੀ ਪ੍ਰਗਤੀ ਬਾਰੇ ਦੀ ਬਤਾਇਆ। ਆਤਮ ਨਿਰਭਰ ਭਾਰਤ ਲਈ ਵਿਕਸਿਤ ਭਾਰਤ ਦੇ ਪ੍ਰਮੁੱਖ ਆਧਾਰਭੂਤ ਸਿਧਾਂਤਾਂ ਮਾਂ ਏਕ ਬਤਾਊਆ। ਤਾਂ ਆਤਮ ਨਿਰਭਰ ਭਾਰਤ ਤੋਂ ਅਰਥ ਆ ਇਹਨੋਂ ਭਾਰਤ ਜੋ ਆਪਣੀ ਮੰਗ ਆਪੀ ਪੂਰੀ ਕਰ ਸਕਾ ਤੋਂ ਵਿਦੇਸ਼ੀ ਸਵਤੰਤਰਤਾ ਕੰਮ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ 2020 ਦੇ ਕੋਰੋਨਾ ਮਹਾਂਮਾਰੀ ਦੌਰਾਨ ਡਾਓ ਤੋਂ ਇਹ ਤੋਂ ਉਦੇਸ਼ ਦੇਸ਼ ਆਰਥਿਕ ਸਮਾਜਿਕ ਤੋਂ ਤਕਨੀਕੀ ਪਰਿਯੋਜਨਾ ਸ਼ਾਮਿਲ ਕਰਨੋ ਆ। ਆਤਮ ਨਿਰਭਰ ਭਾਰਤ ਅਭਿਆਨ ਅਨੁਸਾਰ ਹਰ ਖੇਤਰਾਂ ਦੇ ਸੁਧਾਰ ਤੋਂ ਵਿਕਾਸ ਵਾਲੇ ਬੜਾਵਾ ਦਿਆ ਦੇਸ਼ ਕਮਜ਼ੋਰ ਵਰਗਾਂ ਲਈ ਸ਼ਕਤੀਸ਼ਾਲੀ ਬਣਾਉਣ ਲੈ ਸਰਕਾਰ ਜਨ ਧਨ ਖਾਤੇ ਖੋਲ੍ਹੇ। ਆਯੁਸ਼ਮਾਨ ਭਾਰਤ ਯੋਜਨਾ ਸੂਕਸ਼ਮ ਬੀਮਾ ਯੋਜਨਾ PM ਉਜਵਲ ਯੋਜਨਾ ਤੋਂ PM ਆਵਾਸ ਯੋਜਨਾ ਸਾਥ ਹੀ ਕਈ ਯੋਜਨਾਏ ਸ਼ੁਰੂ ਕੀ ਤਾਂ ਕਿਸਾਨਾਂ ਲਈ ਸ਼ਕਤੀਸ਼ਾਲੀ ਬਣਾਉਣ ਲੈ ਤੋਂ ਖੇਚਾਂ ਦੀ ਖੇਤੀ ਲਈ ਬੜਾਵਾ ਦੇਣ ਲੈ ਸਰਕਾਰ PM ਕਿਸਾਨ ਯੋਜਨਾ PM ਫਸਲ ਬੀਮਾ ਯੋਜਨਾ ਕ੍ਰਿਸ਼ੀ ਸਿੰਚਾਈ ਯੋਜਨਾ ਜਿਹੜੀ ਯੋਜਨਾ ਸ਼ੁਰੂ ਕੀ ਤੋਂ ਇੱਕ ਨਵਾਂ ਮਤਸਯ ਵਿਭਾਗ ਵੀ ਬਣਾਉਣ ਤਾਂ ਕਾਰੋਬਾਰੀ ਮਾਹੌਲ ਮਜ਼ਬੂਤ ਕਰਨ ਲਈ ਸਰਕਾਰ ਸਾਰਵਜਨਿਕ ਖੇਤਰ ਜਿਹਨੂੰ ਕਿ ਬੈਂਕੋ ਸੁਧਾਰ ਜਿਹੜੀ ਪਹਿਲ ਸ਼ੁਰੂ ਕੀ ਨਿਵੇਸ਼ ਵਾਲੇ ਬੜਾਵਾ ਦੇਣ ਲਈ ਕੇਂਦਰ ਸਰਕਾਰ ਕਈ ਨੀਤੀਗਤ ਸੁਧਾਰ ਲਾਗੂ ਕੀਏ ਜਿੱਥ ਅੱਡੇ ਨਿੱਜੀਕਰਨ ਬਿਜਲੀ ਖੇਤਰਾਂ ਦੇ ਸੁਧਾਰ ਤੋਂ ਖਨਨ ਖੇਤਰ ਸਫਾਈ ਸ਼ਾਮਿਲ ਆ। ਆਤਮ ਨਿਰਭਰ ਸ਼ਬਦ ਦੂਈ ਸ਼ਬਦ ਆਤਮਾ ਜਮਾਂ ਨਿਰਭਰ ਸ਼ਬਦ ਮਿਲਿਆ ਬੋਣਾ ਜਿੱਤ ਆਤਮ ਮਤਲਬ ਆਪੀ ਨਿਰਭਰ ਮਤਲਬ ਆਸ਼ਰਿਤ ਤੇ ਇਤੋਂ ਅਰਥ ਹੋ ਆਪੂ ਗਾਏ ਨਿਰਭਰ ਰਹਿਣੋ ਤੋਂ ਆਤਮ ਨਿਰਭਰ ਰਹਿਣੋ ਹਰ ਆਦਮੀ ਸਮਾਜ ਤੋਂ ਰਾਸ਼ਟਰੋ ਸੁਪਨਾ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਆਤਮ ਨਿਰਭਰ ਭਾਰਤ ਅਭਿਆਨੋ 100 ਦੂਰ ਦ੍ਰਿਸ਼ਟੀਆਂ ਜੁਣ ਦੇਸ਼ਾਂ ਲਈ ਹਰ ਖੇਤਰਾਂ ਦੇ ਆਪਣੇ ਲਾਤਾ ਗਾਏ ਖੜੋ ਕਰਨੋ ਚਾ ਜੋ ਅਭਿਆਨੋ ਉਦੇਸ਼ ਹੈ ਤਿੰਨਾਂ ਸਭ ਵਿਦੇਸ਼ੀ ਨਿਰਭਰਤਾ ਖਤਮ ਕਰਨੋ ਆ ਜਿੱਤਾਂ ਕਾ ਬਾਹਰ ਤੋਂ ਜ਼ਿਆਦਾ ਵਿਆਪਾਰ ਬਾਹਰੀ ਦੇਸ਼ਾਂ ਗਾਏ ਨਿਰਭਰ ਆ। ਇਹ ਯੋਜਨਾ ਉਦੇਸ਼ ਸਵਦੇਸ਼ੀ ਉਤਪਾਦ ਬਣਾਇਆ ਆਪਣੀ ਜ਼ਮੀਨਾਂ ਗਾਏ ਤਿਆਰ ਕਰਨੇ ਸਿੱਖਦੇ ਆ। ਅਗਰ ਮਾਰੋ ਦੇਸ਼ ਮਾਠੇ ਬੜੇ ਉਤਪਾਦ ਆਪੀ ਬਣਾਉਂਦੇ ਲੱਗੇ ਤਾਂ ਵਿਸ਼ਵ ਕੋਈ ਵੀ ਸ਼ਕਤੀ ਹਮਾਂ ਆਗੂ ਬਣਨੇ ਕਾ ਨਹੀਂ ਰੁਕ ਸਕਦੇ। ਤਾਂ ਆਤਮ ਨਿਰਭਰ ਭਾਰਤ ਪ੍ਰਧਾਨ ਮੰਤਰੀ ਸੰਬੋਧਨ ਮੁੱਖ ਬਿੰਦੂ ਆ ਜਾਣੀ ਕਿ ਰਕਸ਼ਕ ਖੇਤਰਾਂ ਦੀ ਆਤਮ ਨਿਰਭਰਤਾ ਤੋਂ ਓਪਰੇਸ਼ਨ ਸਿੰਦੂਰ ਇਹਦਾ ਸਾਥੀ ਜੈੱਟ ਇੰਜਨਾਂ ਦੀ ਆਤਮ ਨਿਰਭਰਤਾ ਸੈਮੀ ਕੰਡਕਟਰ ਤੋਂ ਉੱਚ ਤਕਨੀਕੀ ਨਿਰਤਿਤਵ ਅੰਤਰਿਕਸ਼ ਖੇਤਰ ਸਵਤੰਤਰਤਾ ਸਾਫ਼ ਸਫਾਈ ਤੋਂ ਨਵੀਕਰਨੀ ਊਰਜਾ ਤਾਂ ਰਾਸ਼ਟਰੀ ਜ਼ਰੂਰੀ ਖਨਨ ਮਿਸ਼ਨ ਹੋ ਕ੍ਰਿਸ਼ੀ ਆਤਮ ਨਿਰਭਰਤਾ ਤੋਂ ਉਰਵਰਕ ਹੋ ਦਵਾਈ ਤੋਂ ਨਵਾਚਾਰਾ ਦੇ ਆਤਮ ਨਿਰਭਰ ਆ

ਲੋਕ ਗੀਤ ਹੈ ਸੁਣਿਆ, ਗਾਇਕ ਰਹੇ ਵਿੱਦਿਆ ਚੋਪੜਾ ਹੋਰੀ, ਤੂੰ ਹੋਰਨ ਨੇ ਬਜਾਇਆ ਸੱਜਣਾ। ਦੇਖਾ ਸੜਕਾਂ ਚੱਲਣਾ ਤਾਂ ਯਾਤਾਯਾਤ ਨਿਯਮਾਂ ਹਾਂ ਜੋ ਪਾਲਣ ਕਰਨਾ, ਹੋਰਨ ਵੀ ਵਜਾਉਣੇ ਪਰ ਵਜਾਉਣੇ ਮੋੜਾਂ ਪਰ, ਇਹ ਸੜਕਾਂ ਪਰ ਹਰ ਕਿਤੇ ਚੱਲਦੇ ਫਿਰਦੇ ਹੋਰਨ ਵਜਾਉਣਾ ਜੈਸੇ ਯਾਤਾਯਾਤ ਨਿਯਮ ਦਾ ਉਲੰਘਣ ਹੁਆ। ਔਰ ਇਹ ਯਹਾਂ ਗੱਲ ਕਰਨੀ ਕਿ ਯਹਾਂ ਜੈਸੇ ਜਿਹੜੇ ਯਾਤਾਯਾਤ ਨਿਯਮ ਸਰਕਾਰੇ ਬਣਾਏ ਰਹੇ ਤਿੰਨ ਦਾ ਆਂ ਜੋ ਜੇ ਸਭਣੀ ਜੋ ਜੈਸੇ ਪਾਲਣ ਕਰਨਾ। ਦੇਖੋ ਸਮਾਜਿਕ ਪ੍ਰਾਣੀਆਂ ਖਾਤਰ ਸਮਾਜੇ ਕੁਛ ਨਾ ਕੁਛ ਨਿਯਮ ਬਣਾਏ ਰਹੇ ਸਭਣੀ ਖਾਤਰ, ਚਾਹੇ ਅਸੀਂ ਖਾਣੇ ਖਾਤਰ ਏ, ਪਹਿਨਣੇ ਖਾਤਰ ਏ, ਬੋਲਚਾਲ ਖਾਤਰ ਏ, ਜਾਂ ਫਿਰ ਰਿਸ਼ਤਿਆਂ ਨਾਤਿਆਂ ਖਾਤਰ ਏ, ਤਾਂ ਇਹਨਾਂ ਨਿਯਮਾਂ ਦਾ ਸਭਣੀ ਜੋ ਜੈਸੇ ਪਾਲਣ ਕਰਨਾ ਇੱਕ ਅੱਛੇ ਸਮਾਜਾਂ ਦੀ ਨਿਸ਼ਾਨੀ ਹੋਈ। ਔਰ ਅੱਜ ਸਾਡਾ ਜਿਹੜਾ ਦੇਸ਼ ਆ, ਪੂਰਾ ਪ੍ਰਦੇਸ਼ ਆ, ਅਸੀਂ ਜੇ ਆ ਸੜਕਾਂ ਦੇ ਮਾਧਿਅਮ 'ਤੇ ਇੱਕ ਹੀ ਦੂਜੇ ਕੋਨੇ ਨੇ ਜੁੜੀ ਰਸੇ। ਔਰ ਸੜਕਾਂ ਪਰ ਆਪਣੀ ਕਨੇ ਜੇ ਦੂਜੇ ਲੋਕ ਸੜਕਾਂ 'ਚ ਚੱਲੇ ਤਿੰਨਾਂ ਦੀ ਸੁਰੱਖਿਆ ਦੀ ਖਾਤਰ ਜਾਂ ਯਾਤਾਯਾਤ ਦੇ ਕੁਛ ਨਿਯਮ ਹੈ ਤਿੰਨਾਂ ਦਾ ਜਿਹਾ ਸਭਣੀ ਜੋ ਜੈਸੀ ਪਾਲਣ ਕਰਨਾ ਜ਼ਰੂਰੀ ਆ। ਔਰ ਇਹ ਕਾਨੂੰਨ ਅਨਿਵਾਰਿਆ ਆ, ਔਰ ਇਹਨਾਂ ਦਾ ਅਗਰ ਅਸੀਂ ਪਾਲਣ ਨਹੀਂ ਕਰੀਏ ਤਾਂ ਆਹ ਜੋ ਜੇ ਅਸੀਂ ਜੁਰਮਾਨਾ ਵੀ ਸਕਾਂ, ਸਜ਼ਾ ਵੀ ਸਕਾਂ। ਦੇਸਾਈ ਸੜਕਾਂ ਪਰ ਜਿਹੜਾ ਅਸੀਂ ਹਰ ਸਾਲ ਦੁਰਘਟਨਾ 'ਚ ਕਾਫੀ ਸਾਰੇ ਲੋਕ ਜੇ ਅਸੀਂ ਆਪਣੀ ਜਾਨ ਗੁਆਏ, ਔਰ ਜ਼ਿਆਦਾਤਰ ਜਿਹੜੀ ਦੁਰਘਟਨਾ ਹੋਈਆਂ ਇਹ ਯਾਤਾਯਾਤ ਨਿਯਮ ਦੀ ਅਣਦੇਖੀ ਦੀ ਵਜ੍ਹਾ 'ਤੇ ਜੈਸੀ ਹੋਈਆਂ। ਤਾਂ ਇਹਨਾਂ ਜਿਹੜੇ ਨਿਯਮ ਯਾਤਾਯਾਤ ਦੇ ਬਣੀ ਰਹੇ ਇਹਨਾਂ ਦਾ ਪਾਲਣ ਕਰੀ ਕਨੇ ਅਸੀਂ ਜੇ ਅਸੀਂ ਨਾ ਸਿਰਫ ਜਿਹੜੀ ਸੜਕ ਦੁਰਘਟਨਾ ਤਿੰਨਾਂ ਜੋ ਘੱਟ ਕਰੀ ਸਕਾਂ, ਬਲਕਿ ਜਿਹੜੀ ਕੀਮਤੀ ਜਾਨੀ ਤਿੰਨਾਂ ਜੋ ਬਚਾਈ ਸਕਾਂ, ਕਨੇ ਸੋਗੀ ਸੋਗੀ ਜਿਹੜਾ ਹਰਾ ਚਲਾਨ ਵਗੈਰਾ 'ਚ ਪੈਸਾ ਲਗਾ ਅਤੇ ਸੁਭ ਜੀ ਅਸੀਂ ਅਸੀਂ ਬਚਾਈ ਸਕਾਂ। ਔਰ ਸਰਕਾਰ ਹਰੇਕ ਵਾਹਨ ਖਾਤਰ ਅਲੱਗ ਅਲੱਗ ਨਿਯਮ ਬਣਾ ਰਹੇ, ਚਾਹੇ ਅਸੀਂ ਸਾਈਕਲ ਵਾਲਾ, ਚਾਹੇ ਅਸੀਂ ਸਕੂਟਰ ਮੋਟਰਸਾਈਕਲ ਵਾਲਾ, ਚਾਹੇ ਗੱਡੀਆਂ ਮੋਟਰਾਂ ਵਾਲਾ, ਜਾਂ ਫਿਰ ਚਾਹੇ ਅਸੀਂ ਪੈਦਲ ਚੱਲਣੇ ਵਾਲਾ। ਪੈਦਲ ਚੱਲਣੇ ਖਾਤਰ ਵੀ ਜੇ ਅਸੀਂ ਸੜਕਾਂ ਫੁੱਟਪਾਥ ਬਣੇ ਰਹੇ ਹੋਏ ਤਾਂ ਜੋ ਜਿਹੜੇ ਮਾਣੂ ਪੈਦਲ ਚਲਾਏ ਸੜਕਾਂ ਪਰ ਸਭ ਚਲਾਏ ਪੈਦਲ, ਅਤੇ ਨਾ ਜੋ ਅਸੀਂ ਜਿਹੜੇ ਸੜਕਾਂ ਕਿਨਾਰੇ ਫੁੱਟਪਾਥ ਬਣੇ ਤਿੰਨਾਂ ਵਜੇ ਅਸੀਂ ਚੱਲਣਾ ਚਾਹੀਦਾ। ਇਸ 'ਤੇ ਤਿੰਨਾਂ ਜੀ ਅਸੀਂ ਜਾਨ ਜੀ ਸੁਰੱਖਿਅਤ ਰਹੀ, ਕਿਉਂਕਿ ਆਂਕੜੇ ਜਿਹੜੇ ਬੋਲੇ ਵੀ ਜਿਹੜੀ ਸੜਕ ਦੁਰਘਟਨਾ ਹੋਈ ਹੈ ਅਤੇ ਜ਼ਿਆਦਾਤਰ ਜੇ ਅਸੀਂ ਨੁਕਸਾਨ ਜੇ ਹੋਵਾਂ ਅਸੀਂ ਜਿਹੜੇ ਪੈਦਲ ਚੱਲ ਰਹੇ ਮਾਣੂ ਹੈ ਤਿੰਨਾਂ ਜੋ ਜੇ ਅਸੀਂ ਆਵਾਂ, ਤਾਂ ਪੈਦਲ ਚੜੇ ਚੱਲਣੇ ਹੋਏ ਤਿੰਨਾਂ ਜੋ ਜੇ ਅਸੀਂ ਬਿਲਕੁਲ ਸੜਕਾਂ ਦੇ ਬਾਈ ਤਰਫ ਚੱਲਣਾ, ਕੰਨੇ ਜਿਹੜਾ ਫੁੱਟਪਾਥ ਬਣੀ ਰਹਾ ਤਿੱਥੇ ਚੜ੍ਹਨਾ, ਅਗਰ ਫੁੱਟਪਾਥ ਨਹੀਂ ਬਣੀ ਰਹਾ ਹੋ ਤਾਂ ਜਿਹੜੀ ਸੁਰੱਖਿਅਤ ਜਗ੍ਹਾ ਹੋਈ ਤਿਸ ਪਰ ਜੇ ਅਸੀਂ ਚੱਲਣਾ। ਜਿਹੜੇ ਆਹਰੇ ਸਾਈਕਲ ਚਲਾਉਣੇ ਹੋਏ ਤਿੰਨਾਂ ਵੀ ਜਿਹੜਾ ਸ਼ਹਿਰਾਂ 'ਚ ਅਸੀਂ ਸਾਈਕਲ ਲੇਨਾਂ ਬਣੀ ਹੋਈਆਂ ਤਾਂ ਤਿੰਨਾਂ ਲੇਨਾਂ 'ਚ ਜੇ ਅਸੀਂ ਆਪਣੀ ਸਾਈਕਲ ਚਲਾਉਣੀ, ਜਾਂ ਫਿਰ ਜਿਹੜੇ ਤਿੱਥੇ ਲੇਨ ਨਹੀਂ ਉਹ ਤਿੱਥੇ ਜੇ ਅਸੀਂ ਸੜਕਾਂ ਦੇ ਬਿਲਕੁਲ ਕਿਨਾਰੇ ਜੇ ਅਸੀਂ ਸਾਈਕਲਾਂ ਚਲਾਉਣੀਆਂ। ਔਰ ਜਿਹੜੇ ਟੂ ਵੀਲਰ ਏ ਜਾਂ ਫਿਰ ਫੋਰ ਵੀਲਰ ਏ ਗੱਡੀਆਂ ਮੋਟਰਾਂ, ਤਿੰਨਾਂ 'ਚ ਜੇ ਅਸੀਂ ਸੁਰੱਖਿਆ ਗੀਰ ਜ਼ਰੂਰੀ ਹੈ। ਅਗਰ ਅਸੀਂ ਸਕੂਟਰ ਮੋਟਰਸਾਈਕਲ ਚਲਾਈ ਕਰਾਂ ਤਾਂ ਜ਼ਰੂਰ ਜੇ ਅਸੀਂ ਆਹ ਜੋ ਹੈਲਮੈਟ ਲਗਾਉਣਾ, ਔਰ ਅੱਛੀ ਕੁਆਲਿਟੀ ਦਾ ਜੇ ਅਸੀਂ ਹੈਲਮੈਟ ਪਹਿਨਣਾ, ISI ਮਾਰਕ ਹੈਲਮੈਟ ਜੇ ਅਸੀਂ ਪਹਿਨਣਾ। ਕੰਨੇ ਅਸੀਂ ਕਾਰ ਜਾਂ ਫੋਰ ਵੀਲਰ ਕੋਲ ਚਲਾਈ ਕਰਾਂ ਤਾਂ ਜ਼ਰੂਰ ਜੇ ਅਸੀਂ ਜਿਹੜਾ ਚਲਾਉਣ ਵਾਲਾ ਤੇ ਜੋ ਵੀ ਕੰਨੇ ਜਿਹੜੇ ਸਵਾਰੀ ਸੋਗੀ ਬੈਠਰੀ ਔਰ ਪਿੱਛੇ ਬੈਠਰੀ ਸਵਾਰੀਆਂ ਜੋ ਜੇ ਵੀ ਸੀ ਜਿਹੜੀ ਸੀਟ ਬੈਲਟ ਅਸੀਂ ਜ਼ਰੂਰ ਜੇ ਅਸੀਂ ਲਗਾਉਣੀ। ਔਰ ਸਭਣੀ ਖਾਤਰ ਜ਼ਰੂਰੀ ਹੈ ਕਿ ਜਿਹੜੇ ਟ੍ਰੈਫਿਕ ਸਿਗਨਲ ਹੋਏ ਸ਼ਹਿਰਾਂ 'ਚ ਲੱਗੇ ਤਿੰਨਾਂ ਦਾ ਜ਼ਰੂਰ ਪਾਲਣ ਕਰਨਾ। ਲਾਲ ਬੱਤੀ ਤਿੱਥੀ ਜੋ ਤਿੱਥੀ ਜੇ ਅਸੀਂ ਜ਼ਰੂਰ ਸੇ ਰੁਕਣਾ, ਔਰ ਪੀਲੀ ਬੱਤੀ ਹੋਣੇ ਪਰ ਜੇ ਅਸੀਂ ਥੋੜ੍ਹੀ ਤਿਆਰੀ ਕਰਨੀ, ਕਨੇ ਹਰੀ ਬੱਤੀ ਹੋਣੇ ਪਰ ਜੇ ਅਸੀਂ ਸੜਕ ਜਿਹਾ ਚੌਕ ਜਿਹਾ ਜੇ ਅਸੀਂ ਕ੍ਰੋਸ ਕਰਨਾ ਉੱਥੋਂ 'ਤੇ ਜੇ ਅਸੀਂ ਜਾਣਾ। ਔਰ ਸੜਕਾਂ ਪਰ ਚੱਲ ਰਹੀਆਂ ਜੇ ਅਸੀਂ ਬੇਬਜਾਰੇ ਹੋਰਨ ਜੇ ਅਸੀਂ ਨਹੀਂ ਵਜਾਉਣੇ, ਅਸੀਂ ਦੇਖਾਂ ਅੱਜ ਖਾਸ ਤੌਰ 'ਤੇ ਜਿਹੜੇ ਨੌਜਵਾਨ ਨੇ ਅਸੀਂ ਚਾਹੇ ਫੋਰ ਵੀਲਰ 'ਚ ਬੈਠ ਰਹੇ ਹੋਵਾਂ, ਚਾਹੇ ਅਸੀਂ ਮੋਟਰਸਾਈਕਲਾਂ ਪਰ ਹੋਵਾਂ, ਅਸੀਂ ਸੜਕਾਂ ਵਿੱਚ ਚਰੇ ਬੇਬਜਾਰੇ ਹੋਰਨ ਵਜਾਏ ਲੋਕਾਂ ਜੋ ਜੇ ਅਸੀਂ ਤੰਗ ਕਰਾਂ। ਔਰ ਹਾਲਾਂਕਿ ਤਿੰਨਾਂ ਜੋ ਕਈ ਵਾਰ ਨੁਕਸਾਨ ਵੀ ਝੇਲਣੇ ਪਵਾਂ, ਪਰ ਅਸੀਂ ਜੇ ਅਸੀਂ ਇਹਨਾਂ 'ਤੇ ਚੀਜ਼ਾਂ 'ਤੇ ਬਾਜ ਨਹੀਂ ਆਉਂਦੇ ਹੈ, ਇਹ ਵੀ ਜੇ ਅਸੀਂ ਯਾਤਾਯਾਤ ਨਿਯਮਾਂ ਦਾ ਇੱਕ ਉਲੰਘਣ ਹੋਵਾਂ।

ਔਰ ਹਰ ਜਗ੍ਹਾ ਜੇ ਅਸੀਂ ਹਰ ਗੱਡੀ ਮੋਟਰ ਖਾਤਰ ਇੱਕ ਗਤੀ ਸੀਮਾ ਜੇ ਅਸੀਂ ਨਿਰਧਾਰਿਤ ਕੀਤੀ ਰਹੀ ਤਾਂ ਤਿਸ ਅੱਗੇ ਜਿਹੜੀ ਗਤੀ ਸੀਮਾ ਹੈ ਤਿਸ 'ਚ ਚੱਲਣਾ ਵੱਡੀਆਂ ਗੱਡੀਆਂ 70 ਸੇ 40-50 ਕਿਲੋਮੀਟਰ ਥੋੜ੍ਹੀ ਜਿਹੜੀ ਮੱਧਿਅਮ ਗੱਡੀਆਂ ਅਤੇ ਨਾ 70 ਜੇ ਅਸੀਂ 80-70 ਕਿਲੋਮੀਟਰ ਦੀ ਰਫਤਾਰਾਂ 'ਤੇ ਗੱਡੀ ਚਲਾਉਣਾ ਨਿਰਧਾਰਿਤ ਕੀਤਾ ਰਹਾਂ ਤਾਂ ਤਿਸਾਈ ਜਿਹੜਾ ਗਤੀ ਤਿਸ ਜੇ ਅਸੀਂ ਆਪਣੀ ਗੱਡੀ ਜੇ ਅਸੀਂ ਚਲਾਉਣੀ ਔਰ ਸੜਕਾਂ 'ਚ ਅਸੀਂ ਦੇਖਾਂ ਅਗਲੇ ਸੋਸ਼ਲ ਮੀਡੀਆ 'ਚ ਵੀ ਕਈ ਵਾਰ ਦੇਖਾਂ ਵੀ ਸਟੰਟਬਾਜ਼ੀ ਜੇ ਅਸੀਂ ਨੌਜਵਾਨ ਕਰੀ ਕਰਾਏ ਹੋਏ ਕਾਰਾਂ ਛੱਤਾਂ ਪਰ ਸੇ ਬੈਠ ਰਹੇ ਜਾਂ ਤਾਕੀਆਂ ਲਟਕੀ ਰਹੇ ਜਾਂ ਫਿਰ ਰੀਲਾਂ ਬਣਾਈ ਕਰਾਏ ਛੇ ਸਭ ਜੇ ਅਸੀਂ ਜਿਹੜਾ ਯਾਤਾਯਾਤ ਨਿਯਮ ਹੈ ਇਹਨਾਂ ਦਾ ਜੇ ਅਸੀਂ ਲੌਂਘਣ ਹੋਆ ਔਰ ਸੋਗੀ ਸੋਗੀ ਜਿਹੜੀ ਆਪਣੀ ਜਾਨ ਜਾਂ ਦੂਜੇ ਜਾਨ ਇਸੇ ਵੀ ਜੇ ਅਸੀਂ ਖਤਰੇ 'ਚ ਹੋਏ ਅੱਜ ਦੇਸਾਂ ਪ੍ਰਦੇਸਾਂ 'ਚ ਹਰ ਜਗ੍ਹਾ 4 ਲੇਨ 6 ਲੇਨ ਸੜਕਾਂ ਜਿਸੇ ਬਣੀ ਰਹੀਆਂ ਤਾਂ ਜਿਹੜੀ ਆਪਣੀ ਲੇਨ ਹੈ ਤਿਸ 'ਚ ਚੱਲਣਾ ਜਾਂ ਫਿਰ ਤਾਂ ਜੇ ਕੋਈ ਗੱਡੀ ਓਵਰਟੇਕ ਕਰਨੀ ਤਾਂ ਸਹੀ ਦਿਸ਼ਾ 'ਤੇ ਕਰਨੀ ਬਾਈ ਤਰਫਾਂ 'ਤੇ ਗੱਡੀ ਓਵਰਟੇਕ ਜੇ ਅਸੀਂ ਨਹੀਂ ਕਰਨੀ ਔਰ ਆਪਣੀ ਬਾਈ ਤਰਫ ਜੇ ਅਸੀਂ ਇੱਕ ਨਿਰਧਾਰਿਤ ਲੇਨਾਂ 'ਚ ਕਰਨੀ ਇੱਕ ਨਿਰਧਾਰਿਤ ਗਤੀ 'ਚ ਜੇ ਅਸੀਂ ਚੱਲਣਾ ਚਲਦੇ ਚਲਦੇ ਲੋਕ ਮੋਬਾਈਲ ਫੋਨਾਂ ਦਾ ਵੀ ਉਪਯੋਗ ਕਰਨਾ ਸ਼ੁਰੂ ਕਰਦੇ ਹੈ ਜੇ ਅੱਛੀ ਗੱਲ ਨਹੀਂ ਔਰ ਇਸ 'ਤੇ ਬੜਾ ਜ਼ਿਆਦਾ ਖਤਰਾ ਰਿਹਾ ਦੁਰਘਟਨਾ ਹੋਣੇ ਦਾ ਤਾਂ ਮੋਬਾਈਲ ਫੋਨ ਦਾ ਉਪਯੋਗ ਜੇ ਅਸੀਂ ਘੱਟ ਤੋਂ ਘੱਟ ਕਰਨਾ ਔਰ ਨਸ਼ੇ 'ਚ ਗੱਡੀ ਚਲਾਉਣਾ ਜੇ ਅਸੀਂ ਬਿਲਕੁਲ ਵੀ ਜੇ ਅਸੀਂ ਇਤਨੀ ਹਿੰਮਤ ਨਹੀਂ ਕਰਨੀ ਹੈ ਕਿਉਂਕਿ ਨਸ਼ੇ 'ਚ ਗੱਡੀ ਚਲਾਉਣੇ 'ਤੇ ਜੇ ਅਸੀਂ ਸਾਰਾ ਦਿਮਾਗ ਜੇ ਅਸੀਂ ਕੰਮ ਕਰਨਾ ਬੰਦ ਕਰਦੇ ਹਾਂ ਅਸੀਂ ਰਿਐਕਟ ਕਰਨਾ ਬੰਦ ਕਰਦੇ ਹਾਂ ਔਰ ਮਤੀ ਸਾਰੀ ਦੁਰਘਟਨਾ ਜੇ ਅਸੀਂ ਇਸ ਵਜ੍ਹਾ 'ਤੇ ਹੋਈ ਹਾਂ ਔਰ ਜਿਹੜੇ ਗੱਡੀ ਵਾਲੇ ਜ਼ਰੂਰੀ ਕਾਗਜ਼ ਚਾਹੇ ਅਸੀਂ ਪ੍ਰਦੂਸ਼ਣ ਪ੍ਰਮਾਣ ਪੱਤਰ ਆ ਚਾਹੇ ਅਸੀਂ ਡਰਾਈਵਿੰਗ ਲਾਈਸੈਂਸ ਆ ਬੀਮਾ RC ਇਹ ਸਭ ਜੇ ਅਸੀਂ ਸੌਗੀ ਰੱਖੜੇ ਤਾਂ ਕਿ ਜੇ ਅਸੀਂ ਵਕਤ ਆਉਣੇ ਪਰ ਜਿਹੜੇ ਅਧਿਕਾਰੀ ਤਾਂ ਉਸ ਦੱਸੀ ਸਕੋ ਅਰੇ ਇਹਨਾਂ ਛੋਟੇ ਛੋਟੇ ਨਿਯਮਾਂ ਰਾਹੀਂ ਪਾਲਣ ਕਰੀਏ ਤਾਂ ਸਾਰਾ ਵੀ ਫਾਇਦਾ ਔਰ ਸੋਗੀ ਸੋਗੀ ਜਿਹੜਾ ਯਾਤਾਯਾਤ ਸੇ ਵੀ ਸੁਚਾਰੂ ਰੂਪ ਨੇ ਅਜੇ ਚੱਲ ਰਹੇ ਹਾਂ ਇਸ ਦੀ ਵਜ੍ਹਾ 'ਤੇ ਜੇ ਅਸੀਂ ਅਗਰ ਅਸੀਂ ਠੀਕ ਯਾਤਾਯਾਤ ਨਿਯਮਾਂ ਦਾ ਪਾਲਣ ਕਰੀਏ ਚਾਲੀ ਦੁਰਘਟਨਾ ਹੋਈਆਂ ਜਿਨ੍ਹਾਂ 'ਚ ਵੀ ਜੇ ਅਸੀਂ ਕਮੀ ਆਉਣੀ ਔਰ ਸ਼ਹਿਰਾਂ 'ਚ ਜੇ ਅਸੀਂ ਟ੍ਰੈਫਿਕ ਜਾਮ ਜੇ ਅਸੀਂ ਤਿਸ 'ਤੇ ਮੁਕਤੀ ਮਿਲਣੀ ਕਿਉਂਕਿ ਅਸੀਂ ਦੇਖਾਂ ਕਈ ਵਾਰ ਵੀ ਕੋਈ ਇੱਕ ਗਲਤ ਮਾਣੋ ਜੇ ਅਸੀਂ ਪੂਰੀ ਸੜਕਾਂ 'ਤੇ ਜੇ ਅਸੀਂ ਟ੍ਰੈਫਿਕ ਜਾਮ ਲਗਾਏਦੇ ਹਾਂ ਤਾਂ ਇਹੜਾ ਨਹੀਂ ਕਰਨਾ ਆ ਜਿਹੜੇ ਆਪਣੀ ਲੈਣੀ ਚਲ ਤੀਆਂ ਚੱਲਣਾ ਔਰ ਕਿਸੇ ਅੱਗੇ ਜੇ ਅਸੀਂ ਗੱਡੀਆਂ ਮੋਟਰਾਂ ਨਹੀਂ ਫਸਾਉਣੀਆਂ ਤਿਸ 'ਤੇ ਜੇ ਟ੍ਰੈਫਿਕ ਜਾਮ ਜੇ ਅਸੀਂ ਲੱਗੀ ਸਕੋ ਬਈ ਔਰ ਇਸ 'ਤੇ ਜੇ ਅਸੀਂ ਸਾਰੇ ਵਕਤਾਂ ਦੀ ਬੱਚਤ ਹੋਈ ਹੈ ਅਗਰ ਸੜਕਾਂ ਟ੍ਰੈਫਿਕ ਠੀਕ ਚੱਲ ਰਹੇਗਾ ਤੇਲਾਂ ਦੀ ਬੱਚਤ ਹੋਈ ਔਰ ਪੈਸੇ ਦੀ ਬੱਚਤ ਹੋਈ ਕਿਉਂਕਿ ਅਗਰ ਅਸੀਂ ਉਲੰਘਣ ਕਰੀਏ ਤਾਂ ਜੇ ਅਸੀਂ ਜੁਰਮਾਨਾ ਵੀ ਜੇ ਅਸੀਂ ਕਾਫੀ ਵਾਰ ਜੇ ਅਸੀਂ ਭਰਨੇ ਪਵਾਂ ਔਰ ਸਭਨੀ ਲੋਕਾਂ 'ਚ ਜੇ ਅਸੀਂ ਸੁਰੱਖਿਅਤ ਭਰੋਸਾ ਵੀ ਆਵਾਂ ਕਿ ਸਾਰੀ ਸੜਕਾਂ ਜਿਹੀਆਂ ਅਸੀਂ ਸੁਰੱਖਿਅਤ ਹੀ ਹਾਂ ਦੇਖਾ ਜਿਹੜੀ ਸਾਰੀ ਜ਼ਿੰਦਗੀ ਸੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਔਰ ਅੱਜ ਦੇਸਾਂ 'ਚ ਅਸੀਂ ਜਿਹੜੀ ਸੜਕ ਦੁਰਘਟਨਾ ਹੋਈ ਤਿੰਨਾਂ 'ਚ ਹਰ ਸਾਲ ਕਰੀਬ ਕਰੀਬ 1.5 ਲੱਖ ਲੋਕ ਜੇ ਅਸੀਂ ਤਿੰਨਾਂ ਦੀ ਜਾਨ ਜਾਏ ਔਰ ਇਸ 'ਚ ਤਾਂ ਵੀ ਜ਼ਿਆਦਾਤਰ ਲੋਕ ਜੇ ਅਸੀਂ 15 ਅਤੇ 45 ਸਾਲ ਦੀ ਉਮਰ ਰਹੇ ਹੋਏ ਇਹ ਜੇ ਆਯੂ ਵਰਗ ਆ ਇਹ ਦੇਸਾਂ ਦਾ ਵਰਤਮਾਨ ਕਿ ਭਵਿੱਖ ਦੋਨੋਂ ਹੈ ਤਾਂ ਅਗਰ ਇਸ 'ਚੋਂ ਜੇ ਅਸੀਂ ਇਸ ਦੀ ਜਾਨ ਜਾਂਗੀ ਤਾਂ ਅਜੇ ਸਾਰੇ ਦੇਸਾਂ ਦਾ ਸਿੱਧਾ ਨੁਕਸਾਨ ਜੇ ਅਸੀਂ ਆਵਾਂ ਤਾਂ ਜਿਹੜੇ ਯਾਤਾਯਾਤ ਨਿਯਮ ਹੈ ਇਹਨਾਂ ਰਾਹੀਂ ਪਾਲਣ ਕਰੀ ਕਨੇ ਜਿਹੜੀ ਨਾ ਸਿਰਫ ਅਸੀਂ ਜਿਹੜੀ ਦੁਰਘਟਨਾ ਇਹਨਾਂ 'ਚ ਕਮੀ ਲਿਆ ਸਕਾਂ ਬਲਕਿ ਜਿਹੜੀ ਕੀਮਤੀ ਜ਼ਿੰਦਗੀ ਹੈ ਤਿੰਨਾਂ 'ਚੋਂ ਵੀ ਜੇ ਅਸੀਂ ਬਚਾਈ ਸਕਾਂ ਇਹ ਛੋਟੀ ਇੱਕ ਗੱਲਬਾਤ ਸੀ ਇੱਕ ਲੋਕ ਗੀਤ ਹਾਂ ਲਗਾਉਣਾ ਤਾਂ ਸੁਣਾਏ ਲੋਕ ਗੀਤ

ਲੋਕ ਗੀਤਾਂ ਸੁਣਿਆ ਰਮੇਸ਼ ਕੁਮਾਰ ਦੀ ਆਵਾਜ਼ਾਂ 'ਚ। ਗੱਲਾਂ ਹਾਂ ਕਰਨੀ ਜਿਹੜਾ ਹਾਲੇ ਬਿਲਾਸਪੁਰ ਆ, ਲਕਸ਼ਮੀ ਨਾਰਾਇਣ ਮੰਦਿਰ ਆ ਇਸਰੇ ਵਿਸ਼ੇ ਉੱਪਰ, ਦੇਖਾਂ ਜਿਹੜਾ ਹਿਮਾਚਲ ਪ੍ਰਦੇਸ਼ ਆ ਸਿੱਧੇ ਬੁਨੀ ਮੰਨਿਆ ਜਾ, ਕਨੇ ਹਰੇਕ ਜ਼ਿਲ੍ਹੇ 'ਚ ਹਰੇਕ ਖੇਤਰ 'ਚ ਹਰੇਕ ਗਾਵਾਂ ਕਨੇ ਸੇ ਰਜਿਆ, ਇੱਥੇ ਅਨੇਕੋ ਅਨੇਕ ਜੈਸੇ ਮੰਦਰ ਹੈ। ਜਵਾਲਾ ਜੀ, ਨੈਣਾ ਦੇਵੀ, ਚਿੰਤਪੁਰਨੀ, ਚਮੁੰਡਾ, ਇਹ ਹਰੇ ਪੂਰੇ ਪ੍ਰਦੇਸ਼ਾਂ ਜਿਹੜੇ ਪ੍ਰਸਿੱਧ ਸ਼ਕਤੀ ਪੀਠਾਂ ਹੀ ਆ। ਤੀਆਂ ਜੇ ਅਸੀਂ ਦਿਓੜ ਸਿੱਧ, ਮਾਤਾ ਭੀਮਾ ਕਾਲੀ, ਤ੍ਰਿਲੋਕਪੁਰ ਸੁੰਦਰੀ, ਸ਼ਿਮਲੇ ਦੇ ਜਾਖੂ ਮੰਦਰ, ਟਿਸੀ ਮੰਦਰ, ਮੰਡੀਆ 'ਚ ਵੀ ਮਤੇ ਸਾਰੇ ਮੰਦਰ ਹੈ, ਔਰ ਇੱਥੇ ਅਨੇਕ ਸਾਰੇ ਜੇ ਅਸੀਂ ਧਾਰਮਿਕ ਸਥਾਨਾਂ ਹਰੇ ਪ੍ਰਦੇਸ਼ਾਂ 'ਚ। ਆਹਰੇ ਬਿਲਾਸਪੁਰ 'ਚ ਵੀ ਜੇ ਅਸੀਂ ਮਾਤਾ ਨੈਣ ਦੇਵੀ ਦਾ ਮੰਦਰ ਆ, ਸਾਤ ਲਾਈ ਆ ਜੇ ਅਸੀਂ ਬਾਬਾ ਬਾਲਕਨਾਥ ਦੀ ਤਪੋ ਭੂਮੀ, ਤੀਆਂ ਹੀ ਧੌਲਿਆਂ ਜੇ ਅਸੀਂ ਨਰਸਿੰਘ ਭਗਵਾਨ ਦਾ ਮੰਦਰ ਆ, ਹੋਰ ਵੀ ਮਾਤਾ ਸੋਹਣੀ ਦੇਵੀ, ਮਾਤਾ ਬੜੋਲ ਦੇਵੀ, ਕਨੇ ਅਨੇਕ ਪ੍ਰਸਿੱਧ ਜੇ ਅਸੀਂ ਧਾਰਮਿਕ ਸਥਾਨ ਹੈ। ਤੀਏ ਜੇ ਅਸੀਂ ਬਿਲਾਸਪੁਰ ਸ਼ਹਿਰ ਦੇ ਵਿੱਚੋਂ ਵਿੱਚ ਹਾਰਾ ਜੇ ਅਸੀਂ ਲਕਸ਼ਮੀ ਨਾਰਾਇਣ ਭਗਵਾਨ ਦਾ ਜੇ ਅਸੀਂ ਇੱਕ ਬੜਾ ਹੀ ਸੁੰਦਰ ਸ਼ਾਂਤ ਕਨੇ ਅਧਿਆਤਮਿਕ ਸਥਾਨ ਆਪਣੇ ਲਾਇਕ ਜੇ ਅਸੀਂ ਮੰਦਰ ਆ। ਇਹ ਜੇ ਮੰਦਰ ਆ ਅਸੀਂ ਜਿਹੜਾ ਬਿਲਾਸਪੁਰ ਦਾ ਮੁੱਖ ਬੱਸ ਅੱਡਾ ਅਤੇ ਸਾਡੇ ਬਿਲਕੁਲ ਸਾਹਮਣੇ ਜੇ ਅਸੀਂ ਬਣੀ ਰਹਾ, ਔਰ ਇਹ ਮੰਦਰ ਜੇ ਅਸੀਂ ਕੋਈ ਬੜਾ ਜ਼ਿਆਦਾ ਪੁਰਾਣਾ ਨਹੀਂ ਆ, ਕਿਉਂਕਿ ਤਾਂ ਜੇ ਬਿਲਾਸਪੁਰ ਸ਼ਹਿਰ ਜਲਮਗਨ ਹੋਈ ਆ ਤਾਂ ਉਸ ਵਕਤਾ ਜਿਹੜਾ ਲਕਸ਼ਮੀ ਨਾਰਾਇਣ ਮੰਦਰ ਥਾ ਸੇ ਵੀ ਜੇ ਅਸੀਂ ਸ਼ਹਿਰਾਂ 'ਚ ਡੁੱਬੀ ਆ, ਤਾਂ ਬਾਅਦ 'ਚ ਜੇ ਅਸੀਂ ਤਿਸ ਮੰਦਰਾਂ ਜੋ ਉੱਪਰ ਡੈਮਾਂ 'ਤੇ ਉੱਪਰ ਜੇ ਅਸੀਂ ਫਿਰ ਲਏ ਨੇ, ਤੀਸਰਾ ਪੁਨਰ ਨਿਰਮਾਣ ਕੀਤਾ ਗਿਆ, ਕਹਿੰਦੇ ਉੱਥੇ ਜੇ ਅਸੀਂ ਮੰਦਰ ਜੇ ਅਸੀਂ ਬਣਾਇਆ ਗਿਆ, ਔਰ ਪੁਰਾਣਾ ਮੰਦਰ ਜੇ ਅਸੀਂ ਝੀਲਾਂ ਅੰਦਰ ਜੇ ਅਸੀਂ ਸਮਾਈ ਗਿਆ ਤਾਂ। ਇਹ ਜਿਹੜਾ ਮੰਦਰ ਆ ਇਹ ਕਾਫੀ ਇੱਕ ਖੁੱਲ੍ਹੇ ਸਥਾਨ ਨਾਲ ਬਣੇ ਰਹਾ, ਕਹਿੰਦੇ ਕਾਫੀ ਬੜਾ ਜਿਹਾ ਇਹ ਮੰਦਰ ਆ, ਔਰ ਇਹ ਮੰਦਰ ਜੇ ਅਸੀਂ ਸ਼ਿਖਰ ਸ਼ੈਲੀ 'ਚ ਬਣੀ ਰਹਾ, ਔਰ ਮੰਦਰ ਦੇ ਪਰਿਸਰ ਜੇ ਅਸੀਂ ਸ਼ਿਵਜਰਾ ਵੀ ਮੰਦਰ ਆ, ਰੰਗਨਾਥ ਮੰਦਰ ਆ, ਮਾਤਾ ਦੁਰਗਾ ਵੀ ਮੰਦਰ

ਮਿਸਤਰੀ ਰੋ ਕਾਮ, ਟੋਕਰੀ ਬਣਾਉਣ ਰੋ ਕਾਮ, ਨਾਈ ਰੋ ਕਾਮ, ਹੋਰ ਅਨੇਕ ਪਾਰੰਪਰਿਕ ਵਿਵਸਾਏ ਸੰਗੇ ਜੁੜੇ ਦਿਆ ਸਾ। ਇਹਨਾਂ ਲੋਕਾਂ ਦੇ ਕੌਸ਼ਲ ਨਾ ਸਿੱਧੀ ਭਾਰਤੀ ਸੰਸਕ੍ਰਿਤੀ ਬੇ ਸਮਰਿੱਧ ਕੇ ਬਲਕਿ ਦੇਸ਼ਾਂ ਦੀ ਆਰਥਿਕ ਸਥਿਤੀ ਬੇ ਮਜ਼ਬੂਤ ਬਣਾਉਣੇ ਤੇਣੀ ਮਹੱਤਵਪੂਰਨ ਯੋਗਦਾਨ ਦੇਣੋ। ਤੈ ਵੀ ਲਾਂਬੇ ਸਮੇਂ ਤੇਣੀ ਇਹਨਾਂ ਕਾਰੀਗਰਾਂ ਲਈ ਪ੍ਰਾਪਤ ਆਰਥਿਕ ਸਹਾਇਤਾ, ਪ੍ਰਸ਼ਿਕਸ਼ਣ ਹੋਰ ਆਧੁਨਿਕ ਸੰਸਾਧਨ ਉਪਲਬਧ ਨਹੀਂ ਹੋ ਸਕੇ। ਇਹਨਾਂ ਚੁਣੌਤੀ ਬੇ ਦਿਆਨਾ ਜੀ ਡਾਈ ਕੋਰੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਹੋਈ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਰੋ ਉਦੇਸ਼ ਪਾਰੰਪਰਿਕ ਕਾਰੀਗਰਾਂ ਹੋਰ ਸ਼ਿਲਪਕਾਰਾਂ ਬੇ ਸਸ਼ਕਤ ਬਣਾਉਣੋ ਆਸਾ। ਇਸ ਯੋਜਨਾ ਦੇ ਜ਼ਰੀਏ ਸਰਕਾਰ ਤਿੰਨਾਂ ਲਈ ਆਰਥਿਕ ਸਹਾਇਤਾ, ਕੌਸ਼ਲ ਪ੍ਰਸ਼ਿਕਸ਼ਣ, ਆਧੁਨਿਕ ਉਪਕਰਨ ਹੋਰ ਬਾਜ਼ਾਰਾਂ ਤੇਣੀ ਪਹੁੰਚ ਉਪਲਬਧ ਕਰਾਵਾ। ਇਸ ਯੋਜਨਾ ਰੋ ਮੁੱਖ ਲਕਸ਼ ਅਸੁਨਿਸ਼ਚਿਤ ਕੇਨੋ ਆਸਾ ਕਿ ਮਾਰੇ ਪਾਰੰਪਰਿਕ ਵਿਵਸਾਏ ਆਧੁਨਿਕ ਸਮੇਂ ਦੀ ਆਵਸ਼ਕਤਾ ਦੇ ਅਨੁਰੂਪ ਵਿਕਸਿਤ ਹੋਈ ਸਕੇ, ਹੋਰ ਕਾਰੀਗਰਾਂ ਦੀ ਆਏ ਵੀ ਬੜੀ ਸੌਕਾ। ਸ਼ੁਭ ਲੈਮਾਣੂਓ, ਇਸ ਯੋਜਨਾ ਦੇ ਅੰਤਰਗਤ ਲਾਭਾਰਥੀ ਬੇ ਸਭੀ ਨੂੰ ਪਹਿਲੇ ਪਹਿਚਾਣ ਹੋਰ ਪ੍ਰਮਾਣਨ ਪ੍ਰਦਾਨ ਕੀਤਾ। ਜੇ ਵੀ ਕੇਉ ਕਾਰੀਗਰਾਂ ਰੋ ਪੰਜੀਕਰਨ ਹੋਆ ਤੇ ਤੇਉਲੇ ਇੱਕ ਪਹਿਚਾਣ ਪੱਤਰ ਹੋਰ ਪ੍ਰਮਾਣ ਪੱਤਰ ਦਿਆ। ਇਹ ਤਾਂ ਸਿੱਧੀ ਤੇਉਏ ਪਹਿਚਾਣ ਇੱਕ ਪ੍ਰਸ਼ਿਕਸ਼ਿਤ ਹੋਰ ਮਾਨਤਾ ਪ੍ਰਾਪਤ ਕਾਰੀਗਰਾਂ ਦੇ ਰੂਪਾਂ ਜੀ ਸਥਾਪਿਤ ਹੋਆ। ਉਹ ਪ੍ਰਮਾਣ ਭਵਿਸ਼ਯ ਜੀ ਵਿਭਿੰਨ ਸਰਕਾਰੀ ਯੋਜਨਾ ਹੋਰ ਸੁਵਿਧਾ ਰੋ ਲਾਭ ਪ੍ਰਾਪਤ ਕਰਨ ਤੇਣੀ ਵੀ ਸਹਾਇਕ ਹੋਆ। ਇਸ ਯੋਜਨਾ ਰੋ ਇੱਕ ਮਹੱਤਵਪੂਰਨ ਭਾਗ ਕੌਸ਼ਲ ਵਿਕਾਸ ਪ੍ਰਸ਼ਿਕਸ਼ਣ ਆਸਾ। ਉਸਕੇ ਵਕਤਨ ਸਿੱਧੋ ਪਾਰੰਪਰਿਕ ਗਿਆਨ ਹੀ ਪ੍ਰਾਪਤ ਨਾ ਹੋਆ ਬਲਕਿ ਨਵੀਂ ਤਕਨੀਕ ਹੋਰ ਆਧੁਨਿਕ ਉਪਕਰਨਾਂ ਰੋ ਗਿਆਨ ਵੀ ਆਵਸ਼ਕ ਆਸਾ। ਇਹ ਤਾਂ ਤੇਣੀ ਯੋਜਨਾ ਦੇ ਤਹਿਤ ਕਾਰੀਗਰਾਂ ਬੇ ਪ੍ਰਸ਼ਿਕਸ਼ਣ ਦਿਆ ਤਾਂ ਕਿ ਸੀ ਆਪਣੇ ਕਾਰਜ ਦੀ ਹੋਰ ਵੀ ਕੁਸ਼ਲਤਾ ਹੋਰ ਗੁਣਵੱਤਾ ਸੰਗੇ ਕੰਮ ਕਰੀ ਸਕੇ। ਪ੍ਰਸ਼ਿਕਸ਼ਣਾਂ ਦੇ ਦੌਰਾਨ ਤਿੰਨਾਂ ਬੇ ਆਧੁਨਿਕ ਤਕਨੀਕਾਂ, ਬਿਹਤਰ ਉਤਪਾਦਨ ਪ੍ਰਕਿਰਿਆ, ਹੋਰ ਵਿਵਸਾਇ ਪ੍ਰਬੰਧਨ ਦੇ ਬਾਰੇ ਜੀ ਜਾਣਕਾਰੀ ਦਿਆ। ਸ਼ੁਭ ਲੈਮਾਣੂ, ਪ੍ਰਸ਼ਿਕਸ਼ਣਾਂ ਸੰਗੇ ਸੰਗੇ ਕਾਰੀਗਰਾਂ ਬੇ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤਾ। ਕਈ ਫੇਰੀ ਪ੍ਰਤਿਭਾ ਹੋਰ ਮਿਹਨਤ ਹੋਣੇ ਬਾਵਜੂਦ ਸੰਸਾਧਨਾਂ ਦੀ ਕੌਮੀ ਕਾਰਨ ਕੇ ਕਾਰੀਗਰ ਆਪਣੇ ਵਿਵਸਾਇ ਬੇ ਆਗੂ ਨੇ ਬਣਾਈ ਸਕਾ। ਇਹ ਸਮੱਸਿਆ ਬੇ ਦੂਰ ਕਰਨੇ ਤਣੀ ਇਸ ਯੋਜਨਾ ਦੇ ਅੰਤਰਗਤ ਆਸਾਨ ਸ਼ਰਤਾਂ ਗੋਏ ਰਿਣ ਵੀ ਉਪਲਬਧ ਕਰਾਈ ਦੀ ਆਸਾ। ਇਸ ਸੁਵਿਧਾ ਕੇ ਸੀ ਆਪੂਲੇ ਨਵੇਂ ਉਪਕਰਨ ਲੈ ਸਕਾ ਹੋਰ ਆਪਣੇ ਵਿਵਸਾਇ ਰੋ ਵਿਸਤਾਰ ਵੀ ਕਰੀ ਸਕਾ, ਹੋਰ ਉਤਪਾਦਨ ਕਸ਼ਮਤਾ ਬੜਾਵੀ ਸਕਾ। ਸ਼ੁਭ ਲੈਮਾਣੂ, ਇਸ ਯੋਜਨਾ ਦੇ ਤਹਿਤ ਆਧੁਨਿਕ ਉਪਕਰਨਾਂ ਲਈ ਵੀ ਸਹਾਇਤਾ ਪ੍ਰਦਾਨ ਕੀਤਾ। ਬਿਹਤਰ ਉਪਕਰਨ ਕਿਉ ਵੀ ਕਾਰੀਗਰਾਂ ਦੀ ਕਾਰਿਕਸ਼ਮਤਾ ਬੇ ਬੜਾਵਾ ਦਿਆ। ਜੇ ਵੀ ਕਾਰੀਗਰਾਂ ਬੇ ਆਧੁਨਿਕ ਹੋਰ ਉੱਨਤ ਕਿਸਮਾਂ ਰੇ ਉਪਕਰਨ ਮੇੜਾ ਤੈਸੀ ਕੰਮ ਵਕਤਨ ਜ਼ਿਆਦੀ ਗੁਣਵੱਤਾ ਵਾਲੋ ਉਤਪਾਦਨ ਕਰੀ ਸਕਾ। ਇਹ ਤਾਂ ਸੰਗੇ ਤਿੰਨਾਂ ਦੀ ਆਏ ਨ ਵ੍ਰਿਧੀ ਹੋਆ, ਹੋਰ ਬਾਜ਼ਾਰਾਂ ਨ ਵੀ ਤਿੰਨਾਂ ਦੀ ਪ੍ਰਤੀਸਪਰਧਾਤਮਕ ਕਸ਼ਮਤਾ ਬੋੜਾ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਰੋ ਇੱਕ ਹੋਰ ਮਹੱਤਵਪੂਰਨ ਪਹਿਲੂ ਆਸਾ ਡਿਜੀਟਲ ਸਸ਼ਕਤੀਕਰਨ। ਉਸਕੋ ਯੁੱਗ ਡਿਜੀਟਲ ਯੁੱਗ ਆਸਾ, ਔਨਲਾਈਨ ਭੁਗਤਾਨ, ਡਿਜੀਟਲ ਲੈਣ ਦੇਣ ਹੋਰ ਇੰਟਰਨੈਟਾ ਗੋਏ ਆਧਾਰਿਤ ਵਿਪਣਨ ਵਿਵਸਾਇ ਦੀ ਸਫਲਤਾ ਲਈ ਅਤਿਅੰਤ ਜ਼ਰੂਰੀ ਆਸਾ ਕਿ ਇਸ ਯੋਜਨਾ ਦੇ ਮਾਧਿਅਮਾਂ ਕੇ ਕਾਰੀਗਰਾਂ ਬੇ ਡਿਜੀਟਲ ਭੁਗਤਾਨ ਪ੍ਰਣਾਲੀ ਹੋਰ ਔਨਲਾਈਨ ਵਪਾਰਾ ਸੰਗੇ ਜੁੜੀ ਦੀ ਜਾਣਕਾਰੀ ਵੀ ਦਿਆ। ਜੇ ਤਾਂ ਸਿੱਧੀ ਸੀ ਆਪਣੇ ਉਤਪਾਦ ਬੇ ਵਿਆਪਕ ਬਾਜ਼ਾਰਾਂ ਤੇਣੀ ਪਜੇਰੀ ਸੌਕਾ। ਸ਼ੁਭ ਲੈ ਲੋਗੋ, ਉਹ ਯੋਜਨਾ ਸਿੱਧੀ ਆਰਥਿਕ ਸਹਾਇਤਾ ਤੇਣੀ ਹੀ ਸੀਮਿਤ ਨਹੀਂ ਆਸਾ ਬਲਕਿ ਉਹ ਆਤਮ ਨਿਰਭਰ ਭਾਰਤ ਲਈ ਇੱਕ ਸੁਪਨੇ ਵੀ ਮਜ਼ਬੂਤ ਕੇਰਾ। ਜੇ ਵੀ ਸਥਾਨਕ ਕਾਰੀਗਰ ਹੋਰ ਸ਼ਿਲਪਕਾਰ ਸਸ਼ਕਤ ਹੋਣੇ ਤੇ ਵੀ ਸਥਾਨਕ ਉਤਪਾਦਨ ਬੜਨੋ, ਰੁਜ਼ਗਾਰਾਂ ਦੇ ਅਵਸਰ ਪੈਦਾ ਹੋਣੇ, ਹੋਰ ਗ੍ਰਾਮੀਣ ਅਰਥ ਵਿਵਸਥਾ ਵੀ ਮਜ਼ਬੂਤ ਹੋਣੀ, ਇਹ ਤਾਂ ਸਿੱਧੀ ਮਾਰੇ ਦੇਸ਼ਾਂ ਦੀ ਸਮਗਰ ਆਰਥਿਕ ਪ੍ਰਗਤੀ ਜੀ ਵੀ ਯੋਗਦਾਨ ਮਿਲਣੋ। ਇਸ ਯੋਜਨਾ ਰੋ ਲਾਭ ਵਿਭਿੰਨ ਪਾਰੰਪਰਿਕ ਵਿਵਸਾਇ ਸੰਗੇ ਜੁੜੇ ਦੇ ਲੋਕਾਂ ਬੇ ਦਿਆ। ਇਹਨਾਂ ਮੰਜ਼ੇ ਬੜਾਈ, ਲੋਹਾਰ, ਕੁਮਹਾਰ, ਰਾਜ ਮਿਸਤਰੀ, ਦਰਜ਼ੀ, ਨਾਈ, ਟੋਕਰੀ ਹੋਰ ਚਟਾਈ ਬਣਾਉਣ ਵਾਲੇ ਕਾਰੀਗਰ ਸੰਗੇ ਸੰਗੇ ਹੋਰ ਕੋਈ ਪਾਰੰਪਰਿਕ ਵਿਵਸਾਇ ਸ਼ਾਮਿਲ ਆਸਾ। ਇਹ ਸਭ ਹੀ ਮਾਰੇ ਸਮਾਜਾਂ ਦੀ ਮਹੱਤਵਪੂਰਨ ਜ਼ਰੂਰਤ ਆਸਾ, ਹੋਰ ਇਹਨਾਂ ਜ਼ਰੂਰਤੀ ਵੀ ਪੂਰੇ ਕਰਦੇ ਲੱਗੇ ਦੱਸਾਂ, ਹੋਰ ਮਾਰੀ ਸੰਸਕ੍ਰਿਤਿਕ ਵਿਰਾਸਤਾ ਵੀ ਜੀਵਿਤ ਡਹਾ। ਭਾਰਤਾਰੀ ਹਸਤਸ਼ਿਲਪ ਹੋਰ ਪਾਰੰਪਰਿਕ ਉਤਪਾਦਾਂ ਦੀ ਮੰਗਾਂ ਨੇ ਸਿੱਧੀ ਦੇਸ਼ਾਂ ਦੀ ਬਲਕਿ ਵਿਦੇਸ਼ਾਂ ਜੀ ਵੀ ਆਸਾ। ਜੇ ਮਾਰੇ ਕਾਰੀਗਰਾਂ ਬੇ ਉਚਿਤ ਪ੍ਰਸ਼ਿਕਸ਼ਣ, ਵਿੱਤੀ ਸਹਾਇਤਾ ਹੋਰ ਆਧੁਨਿਕ ਉਪਕਰਨ ਮੇੜੇ, ਤੈਂ ਸੀ ਆਪਣੇ ਉਤਪਾਦਾਂ ਬੇ ਰਾਸ਼ਟਰੀ ਹੋਰ ਅੰਤਰਰਾਸ਼ਟਰੀ ਬਾਜ਼ਾਰਾਂ ਤੇਣੀ ਪਜੇਰੀ ਸੌਗਾ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਇਸ ਦਿਸ਼ਾ ਜੀ ਇੱਕ